ਤੁਹਾਨੂੰ ਵੀ ਪਤਾ ਨਹੀਂ ਕਿ ਮੈਂ ਵਾਪਸ ਆਉਂਗਾ ਕਿ ਨਹੀਂ। ਬਟ ਇਫ ਆਈ ਡੋਂਟ ਕਮ ਬੈਕ, ਦੁਬਾਰਾ ਸ਼ਾਦੀ ਮਤ ਕਰਨਾ।